I know. Oh my God, look at all that.

ਸੇਵਾ ਹਾਜ਼ਰ ਜੀ ਨਾਲ ਪੰਜਾਬ ਪ੍ਰੋਗਰਾਮ ਤੋਂ ਔਰ ਮੰਗਲਵਾਰ ਦਾ ਦਿਨ ਹੈ ਜੀ 28 ਤਰੀਕ ਹੋ ਗਈ ਹੈ ਯਾਨੀ ਕਿ 28 ਜੁਲਾਈ 2026 ਦਿਨ ਬੜੇ ਛੇਤੀ ਨੱਠੇ ਜਾ ਰਹੇ ਨੇ ਸਗੋਂ ਜੁਲਾਈ ਦਾ ਵੀ ਮਹੀਨਾ ਜਿਹੜਾ ਆ ਉਹ ਖਤਮ ਹੋ ਚੱਲਿਆ ਜੀ ਦੋਸਤੋ ਇੱਕ ਦੋ ਦਿਨ ਹੋਰ ਬਾਕੀ ਨੇ ਅਤੇ ਫਿਰ ਤੁਹਾਡਾ ਅਸੀਂ ਸਵਾਗਤ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਸੋ ਠੰਡ ਦਾ ਮੌਸਮ ਆ ਧੁੱਪ ਦਾ ਤੁਸੀਂ ਨਜ਼ਾਰਾ ਜਿਹੜਾ ਆ ਉਹ ਜ਼ਰੂਰ ਲਿਆ ਹੋਣਾ ਕਾਫੀ ਧੁੱਪ ਜਿਹੜੀ ਆ ਉਹ ਖਿਲੀ ਰਹੀ ਪਰ ਲੇਕਿਨ ਠੰਡ ਨੇ ਵੀ ਜਿਹੜਾ ਕਹਿ ਰਿਹਾ ਉਹ ਨਿਊਜ਼ੀਲੈਂਡ ਦੇ ਵਿੱਚ ਦਿਖਾਇਆ ਆਪਣਾ ਜਲਵਾ ਦਿਖਾਇਆ -8 ਤੱਕ 10 ਤੱਕ ਵੀ ਪਹੁੰਚ ਗਿਆ ਜਿਹੜਾ ਟੈਂਪਰੇਚਰ ਜਾਂ ਤਾਪਮਾਨ ਜਿਹੜਾ ਆ ਸਾਊਥ ਆਇਲੈਂਡ ਦੇ ਵਿੱਚ ਖਾਸ ਕਰਕੇ ਖੈਰ ਉਸ ਬਾਬਤ ਵੀ ਆਪਾਂ ਗੱਲਬਾਤ ਤੁਹਾਡੇ ਨਾਲ ਕਰਾਂਗੇ ਠੰਡ ਤੋਂ ਬਚੇ ਰਹਿਣਾ ਅਤੇ ਪ੍ਰੋਗਰਾਮ ਦਾ ਆਨੰਦ ਤੁਸੀਂ ਮਾਣਦੇ ਰਹਿਣਾ ਬਸ ਪ੍ਰੋਗਰਾਮ ਦਾ ਆਨੰਦ ਮਾਣਨ ਦੇ ਲਈ ਤੁਸੀਂ ਮੈਨੂੰ ਫੋਨ ਕਰ ਲੈਣਾ 815-8100 ਸਾਡੇ ਸਟੂਡੀਓ ਦਾ ਫੋਨ ਨੰਬਰ ਆ ਜਿਹੜੇ ਤੁਹਾਡੇ ਗੀਤ ਸੰਗੀਤ ਹੋਇਆ ਜਾਂ ਫਿਰ ਤੁਸੀਂ ਕੋਈ ਗੱਲਬਾਤ ਮੇਰੇ ਨਾਲ ਕਰਨਾ ਚਾਹੁੰਦੇ ਹਾਂ ਤਾਂ ਫਿਰ ਜ਼ਰੂਰ ਤੁਸੀਂ ਰਾਬਤਾ ਕਰ ਸਕਦੇ ਹੋ ਅਤੇ ਗੀਤ ਸੰਗੀਤ ਚਲਾਵਾਂਗੇ ਤੁਹਾਡੇ ਮਿੱਠੇ ਪਿਆਰੇ ਜਿਹੜੇ ਗੀਤ ਹੈ ਉਹ ਪੇਸ਼ ਕਰਾਂਗੇ ਫਿਰ ਕੁਝ ਜਿਹੜੀਆਂ ਜਾਣਕਾਰੀਆਂ ਨੇ ਉਹ ਤੁਹਾਡੇ ਨਾਲ ਵੀ ਸਾਂਝੀਆਂ ਕਰਾਂਗੇ ਜਦੋਂ ਅਸੀਂ ਫੇਸਬੁੱਕ 'ਤੇ ਲਾਈਵ ਹੋ ਕੇ ਵੀ ਗੱਲਬਾਤ ਤੁਹਾਡੇ ਨਾਲ ਕਰਾਂਗੇ ਫਿਰ ਉਸ ਦੌਰਾਨ ਜਿਹੜੀਆਂ ਹੋਰ ਜਿਹੜੀਆਂ ਖਬਰਾਂ ਨੇ ਜਾਂ ਫਿਰ ਜਾਣਕਾਰੀਆਂ ਨੇ ਉਹ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀਆਂ ਕਰਾਂਗੇ ਸੋ ਉਸ ਵੇਲੇ ਫਿਰ ਗੀਤ ਸੰਗੀਤ ਨਹੀਂ ਲੱਗਦਾ ਅਤੇ ਮੈਂ ਸੋਚਿਆ ਵੀ ਪਹਿਲਾਂ ਤੁਹਾਡੇ ਜਿਹੜੇ ਗੀਤ ਆ ਜਿਹੜੀਆਂ ਤੁਹਾਡੀਆਂ ਫਰਮਾਇਸ਼ਾਂ ਆ ਉਹਨਾਂ ਨੂੰ ਆਪਾਂ ਪੂਰਾ ਕਰ ਦਈਏ ਫਿਰ ਉਸ ਤੋਂ ਬਾਅਦ ਫਿਰ ਆਪਾਂ ਫੇਸਬੁੱਕ 'ਤੇ ਵੀ ਤੁਹਾਡੇ ਨਾਲ ਹਾਜ਼ਰੀ ਜਿਹੜੀ ਉਹ ਲਾਵਾਂਗੇ ਚਲੋ ਫਿਰ ਦੋਸਤੋ ਸਭ ਤੋਂ ਪਹਿਲਾਂ ਇਹ ਗੀਤ ਸੁਣ ਲੈਂਦੇ ਹਾਂ ਫਿਰ ਜਿੱਦਾਂ ਵੀ ਹੁਕਮ ਹੋਇਆ ਫਿਰ ਕਰਦੇ ਹਾਂ ਗੱਲਬਾਤ ਤੁਹਾਡੇ ਨਾਲ ਮਿਹਰਬਾਨੀ ਹੈ ਸ਼ੁਕਰੀਆ ਆ ਜਾਓ ਫਿਰ ਜੁੜ ਜਾਓ ਨੱਚਦਾ ਪੰਜਾਬ ਪ੍ਰੋਗਰਾਮ ਦੇ ਨਾਲ

ਦੀ ਦੁਆ ਵਰਗੀ ਪੰਜਾਬੀ ਨਿਰੇ ਖੁਦਾ ਵਰਗੀ ਪੰਜਾਬੀ ਨਾਨਕ ਦੀ ਰਬਾਬ ਵਰਗੀ ਪੰਜਾਬੀ ਕੋਰੇ ਜਵਾਬ ਵਰਗੀ ਪੰਜਾਬੀ ਚਮਕਦੇ ਆਫਤਾਬ ਵਰਗੀ ਪੰਜਾਬੀ ਨੈਣਾਂ ਦੇ ਨੀਰ ਵਰਗੀ ਪੰਜਾਬੀ ਸੱਜਣਾ ਦੇ ਨਾਂ ਵਰਗੀ ਤੇ ਪੰਜਾਬੀ ਬੋਰਡ ਦੀ ਛਾਂ ਵਰਗੀ ਭੁੱਲ ਕੇ ਵੀ ਨਾ ਇਸ ਨੂੰ ਭੁਲਾਉਣਾ ਕਿਉਂਕਿ ਸਾਡੀ ਪੰਜਾਬੀ ਹੈ ਮਾਂ ਵਰਗੀ ਸੁਣਦੇ ਰਹਿਣਾ ਪ੍ਰੋਗਰਾਮ ਨੱਚਦਾ ਪੰਜਾਬ ਹਰ ਮੰਗਲਵਾਰ ਦੀ ਸ਼ਾਮ 3:15 ਤੋਂ ਲੈ ਕੇ 4:45 ਤੱਕ ਬਣੇ ਰਹੋ ਨੱਚਦਾ ਪੰਜਾਬ ਦੀ ਟੀਮ ਅਮਰੀਕ ਜੀ ਤੇ ਰੀਨਾ ਸਿੰਘ ਦੇ ਨਾਲ ਧੰਨਵਾਦ ਜੀ ਨੱਚਦਾ ਪੰਜਾਬ 104.6 ਪਲੈਨਟ FM ਤੇ ਆਨਲਾਈਨ ਸੁਣਨ ਲਈ www.planetaudio.org.nz/ਨੱਚਦਾ ਪੰਜਾਬ

0: your hands in the air. One and only, Natchda Punjab.
1: ਜੀ ਵੇਖੋ ਦੋਸਤੋ ਨੱਚਦਾ ਪੰਜਾਬ ਦੇ ਨਾਲ ਜਿੰਨੇ ਵੀ ਮਿੱਤਰ ਪਿਆਰੇ ਜੁੜ ਗਏ ਨੇ ਇਹਨਾਂ ਦਾ ਸਵਾਗਤ ਕਰਦੇ ਹਾਂ ਨਾਈਜਲ ਹੁਣਾਂ ਦਾ ਵੀ ਸਵਾਗਤ ਕਰਦੇ ਹਾਂ ਨਾਈਜਲ ਸਾਡਾ ਵੀ ਬਹੁਤ ਬਹੁਤ ਧੰਨਵਾਦ ਆ ਤੁਸੀਂ ਵੀ ਜੁੜ ਜਾਂਦੇ ਹੋ ਨੱਚਦਾ ਪੰਜਾਬ ਪ੍ਰੋਗਰਾਮ ਦੇ ਨਾਲ ਜੋਤੀ ਤੇ ਲਵਪ੍ਰੀਤ ਕੌਰ ਹੁਣਾਂ ਨੂੰ ਵੀ ਯਾਦ ਕਰਦੇ ਨੇ ਉਹਨਾਂ ਨੇ ਇੱਕ ਗੀਤ ਸੁਣਨਾ ਚਾਹਿਆ ਹੈ ਮੈਂ ਜ਼ਰੂਰ ਅੱਗੇ ਚੱਲ ਕੇ ਕੋਸ਼ਿਸ਼ ਕਰਾਂਗਾ ਉਹ ਗੀਤ ਵੀ ਤੁਹਾਡੇ ਤੱਕ ਚਲਾਈਏ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਤੇ ਦੋਸਤੋ ਮਿਸ ਪੂਜਾ ਹੁਣੇ ਵੀ ਨਿਊਜ਼ੀਲੈਂਡ ਦੇ ਵਿੱਚ ਆ ਰਹੇ ਨੇ ਸੋ ਨਿਊਜ਼ੀਲੈਂਡ ਪਹਿਲਾਂ ਗੁਰਲੇਜ਼ ਅਖਤਰ ਹੋਣਾਂ ਦੇ ਨਾਲ ਬੀਬੀਆਂ ਪਿੰਡਾਂ ਨੇ ਕਾਫੀ ਕਹਿੰਦੇ ਗਿੱਧਾ ਪਾਇਆ ਸੋਲਡ ਆਊਟ ਸੀਗਾ ਇਹ ਜਿਹੜਾ ਸ਼ੋਅ ਅਤੇ ਇਸੇ ਤਰ੍ਹਾਂ ਹੀ ਹੁਣ ਜਿਹੜੀ ਕਹਾਣੀ ਬਣਦੀ ਜਾ ਰਹੀ ਹੈ ਕਾਫੀ ਬੁਲੰਦ ਆਵਾਜ਼ ਦੀ ਮਲਕਾ ਜਿਹੜੀ ਮਿਸ ਪੂਜਾ ਉਹ ਵੀ ਦੋਸਤੋ ਇੱਥੇ ਡਿਊ ਡਰੋਪ ਇਵੈਂਟ ਸੈਂਟਰ ਦੇ ਵਿੱਚ ਇਸੇ ਹੀ ਵੀਕਐਂਡ ਦੇ ਉੱਤੇ ਫਿਰ ਰੌਣਕਾਂ ਜਿਹੜੀਆਂ ਨੇ ਲੱਗਣਗੀਆਂ ਨਿਊਜ਼ੀਲੈਂਡ ਐਸੋਸੀਏਸ਼ਨ ਵੈਲਫੇਅਰ ਐਸੋਸੀਏਸ਼ਨ ਜਿਹੜੀ ਹੈ ਅਤੇ ਨਾਨਾ ਮਲਟੀਮੀਡੀਆ ਪ੍ਰੋਡਕਸ਼ਨ ਦੇ ਸਹਿਯੋਗ ਦੇ ਨਾਲ ਇਹ ਕਲਾਕਾਰਾ ਜਿਹੜੀ ਹੈ ਉਹ ਇੱਥੇ ਨਿਊਜ਼ੀਲੈਂਡ ਦੇ ਵਿੱਚ ਪਰਫੋਰਮ ਕਰੇਗੀ ਬੀਬੀਆਂ ਭੈਣਾਂ ਦੇ ਲਈ ਪ੍ਰੋਗਰਾਮ ਹੋਏਗਾ ਸੋ ਖੈਰ ਬਹੁਤ ਬਹੁਤ ਮਿਹਰਬਾਨੀ ਹੋਰ ਚੱਲ ਕੇ ਵੀ ਉਹਨਾਂ ਦੇ ਨਾਲ ਜਿਹੜੀਆਂ ਉਹਨਾਂ ਦੇ ਮੈਸੇਜ ਵੀ ਹੈ ਕੁਛ ਉਹ ਵੀ ਤੁਹਾਡੇ ਨਾਲ ਮੈਂ ਸਾਂਝੇ ਕਰਨ ਦੀ ਕੋਸ਼ਿਸ਼ ਕਰਾਂਗਾ ਨਿਊਜ਼ੀਲੈਂਡ ਵਾਸੀਆਂ ਦੇ ਲਈ ਬਹੁਤ ਬਹੁਤ ਮਿਹਰਬਾਨੀ ਹੈ ਅਤੇ ਲਓ ਮਿੱਤਰੋ ਇੱਕ ਫਿਰ ਗੀਤ ਕਿਆ ਕਲਾਕਾਰ ਸੀ ਇਹ ਵੀ ਔਰ ਬੁਲੰਦ ਆਵਾਜ਼ ਆ ਇਸ ਕਲਾਕਾਰ ਦੀ ਵੀ ਇਹ ਗੀਤ ਮੈਂ ਤੁਹਾਡੀ ਸੇਵਾ 'ਚ ਪੇਸ਼ ਕਰਦੇ ਹਾਂ ਫਿਰ ਜਿੱਦਾਂ ਹੁਕਮ ਹੋਇਆ ਮਿਹਰਬਾਨੀ ਆ ਸ਼ੁਕਰੀਆ ਲਓ

0: ਪੰਜਾਬ ਪ੍ਰੋਗਰਾਮ ਪੰਜਾਬ ਪੰਜਾਬੀਅਤ ਜਿੱਥੇ ਵੀ ਵਸਦੀ ਆ ਸੁਣਦੇ ਰਿਹਾ ਕਰੋ ਨੱਚਦਾ ਪੰਜਾਬ ਪ੍ਰੋਗਰਾਮ ਹਰੇਕ ਮੰਗਲਵਾਰ ਨੂੰ 3:15 ਤੋਂ ਲੈ ਕੇ 4:45 ਤੱਕ ਨੱਚਦਾ ਪੰਜਾਬ ਪ੍ਰੋਗਰਾਮ ਨੱਚਦਾ ਪੰਜਾਬ 104.6 ਪਲੈਨਟ ਐਫ ਐਮ ਤੇ www.planetaudio.org/nachdapanjab
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੰਡੇਰ ਭਰਾਵਾਂ ਵੱਲੋਂ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਾਡੀ ਇੰਟਰਵਿਊ ਬਾਈ ਅਮਰੀਕ ਜੀ ਨਾਲ ਹੋਈ ਨੱਚਦਾ ਪੰਜਾਬ ਦੇ ਉੱਤੇ ਬੜੀਆਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਪੰਜਾਬੀ ਕਲਾ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਹੋਈਆਂ ਤੁਸੀਂ ਜੁੜੇ ਰਹੋ ਨੱਚਦਾ ਪੰਜਾਬ ਦੇ ਨਾਲ ਬਹੁਤ ਸਾਰਾ ਪਿਆਰ ਧੰਨਵਾਦ

ਬਾਜੀ ਮੈਂ ਕਿਹਾ ਬਾਤ ਹੈ ਸੋ ਆਹ ਗੀਤ ਦੀ ਫਰਮਾਇਸ਼ ਬੜੇ ਚਿਰ ਬਾਅਦ ਆਈ ਹੈ ਮੈਂ ਵੀ ਜਦੋਂ ਇਸ ਨੂੰ ਦੇਖਿਆ ਤੇ ਭਾਈ ਅੱਛਾ ਬਹੁਤ ਟਾਈਮ ਹੋ ਗਿਆ ਮਿੱਤਰ ਪਿਆਰੇ ਯਾਦ ਰੱਖਦੇ ਵੀ ਕਹਿੰਦੇ ਇਹ ਗੀਤ ਬਹੁਤ ਟਾਈਮ ਹੋ ਗਿਆ ਵੀ ਚੱਲਿਆ ਹੀ ਨਹੀਂ ਹੈਗਾ ਤੁਹਾਡੇ ਇਸ ਸਟੇਸ਼ਨ ਤੋਂ ਮੈਂ ਖੈਰ ਚਲੋ ਫਿਰ ਅੱਜ ਫਿਰ ਇਸ ਗੀਤ ਨੂੰ ਤੁਹਾਡੀ ਸੇਵਾ 'ਚ ਪੇਸ਼ ਕਰ ਦਿੰਦੇ ਹਾਂ ਮਿਸ ਪੂਜਾ ਹੁਣ ਦੇ ਗੀਤ ਦੀ ਵੀ ਫਰਮਾਇਸ਼ ਹੈ ਉਹ ਵੀ ਜ਼ਰੂਰ ਕਰਾਂਗੇ ਅਤੇ ਬੀਬੀਆਂ ਭੈਣ ਆਖਦੇ ਹਾਂ ਵੀ ਜਿਹੜੇ ਅਸੀਂ ਗੀਤ ਦੱਸਣੇ ਆ ਭਾਈ ਉਹ ਉੱਥੇ ਗਾਉਣਗੇ ਜਾਂ ਕਿੱਦਾਂ ਮੈਂ ਕਿਹਾ ਭਾਈ ਇਹ ਤੁਸੀਂ ਦੇਖਣਾ ਹੁਣ ਅਸੀਂ ਸੁਨੇਹਾ ਜਿਹੜਾ ਉੱਥੇ ਪਹੁੰਚਾ ਦੇਣਾ ਕਿਉਂਕਿ ਸਾਨੂੰ ਤਾਂ ਉੱਥੇ ਜਾਣ ਦਾ ਅਲਾਊਡ ਹੀ ਨਹੀਂ ਆ ਅਤੇ ਤੁਸੀਂ ਉੱਥੇ ਜਾ ਕੇ ਰਿਕੁਐਸਟ ਜਿਹੜੀ ਉਹ ਕਰ ਸਕਦੇ ਹੋ ਅਤੇ ਟਿਕਟਾਂ ਅਗਰ ਤੁਸੀਂ ਨਹੀਂ ਲਈਆਂ ਤਾਂ ਮੇਜਰ ਇੰਡੀਅਨ ਆਊਟਲੈਟ ਜਿਹੜੇ ਨੇ ਉੱਥੋਂ ਤੁਸੀਂ ਟਿਕਟਾਂ ਲੈ ਲੈਣੀਆਂ ਜਾਂ ਪੋਸਟਰ 'ਤੇ ਦਿੱਤੇ ਹੋਏ ਜਿਹੜੇ ਨੰਬਰ ਨੇ ਉੱਥੋਂ ਤੁਸੀਂ ਉਹਨਾਂ ਨੂੰ ਕਾਲ ਜ਼ਰੂਰ ਕਰ ਲੈਣੀ ਅਗਰ ਤੁਸੀਂ ਟਿਕਟਾਂ ਚਾਹੁੰਦੇ ਮੈਨੂੰ ਲੱਗਦਾ ਥੋੜ੍ਹੀਆਂ ਬਹੁਤੀਆਂ ਬੱਚੀਆਂ ਹੋਣਗੀਆਂ ਹੁਣ ਕਾਫੀ ਉਤਸ਼ਾਹ ਆ

ਮਿਸ ਪੂਜਾ ਹੋਣਾ ਦੇ ਇਸ ਸ਼ੋਅ ਨੂੰ ਲੈ ਕੇ ਵੀ ਨਿਊਜ਼ੀਲੈਂਡ ਦੇ ਵਿੱਚ ਖੈਰ ਦੋਸਤੋ ਲਓ ਆਹ ਗੀਤ ਕਾਫੀ ਪੁਰਾਣਾ ਹੈ ਵੈਸੇ ਕਦੋਂ ਦਾ ਹੋਏਗਾ ਚਲੋ ਇਹ ਵੀ ਤੁਸੀਂ ਆਪੇ ਹੁਣ ਅੰਦਾਜ਼ਾ ਲਾ ਲੈਣਾ ਵੀ ਕਦੋਂ ਦਾ ਹੋਏਗਾ ਇਹ ਗੀਤ ਪਰ ਇਹ ਗੀਤ ਤੁਹਾਡੀ ਸੇਵਾ 'ਚ ਮੈਂ ਪੇਸ਼ ਕਰਦੇ ਹਾਂ ਮਿਹਰਬਾਨੀ ਹਲੋ

ਸੁਣ ਰਹੇ ਹੋ ਜੀ ਨੱਚਦਾ ਪੰਜਾਬ ਰੇਡੀਓ ਕਿਉਂਦੇ ਵਸਦੇ ਰਹੋ ਚੜ੍ਹਦੀ ਕਲਾ ਚ ਰਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਤਰਸੇਮ ਸਿੰਘ ਜੱਸੜ ਤੇ ਤੁਸੀਂ ਸੁਣ ਰਹੇ ਹੋ ਜੀ ਨੱਚਦਾ ਪੰਜਾਬ ਰੇਡੀਓ ਕਿਉਂਦੇ ਵਸਦੇ ਰਹੋ ਚੜ੍ਹਦੀ ਕਲਾ ਚ ਰਹੋ

ਬਹੁਤ ਮਿਹਰਬਾਨੀ ਧੰਨਵਾਦ ਸ਼ੁਕਰੀਆ 815-8100 ਸਟੂਡੀਓ ਦਾ ਫੋਨ ਨੰਬਰ ਆ ਅਗਰ ਤੁਸੀਂ ਮੇਰੇ ਨਾਲ ਰਾਬਤਾ ਕਰਨਾ ਹੋਵੇ ਬਸ ਇੱਕ ਦੋ ਗੀਤ ਹੋਰ ਮੈਂ ਤੁਹਾਡੀ ਸੇਵਾ 'ਚ ਪੇਸ਼ ਕਰਦਾ ਤੁਹਾਡੀਆਂ ਜਿਹੜੀਆਂ ਫਰਮਾਇਸ਼ਾਂ ਨੇ ਫਿਰ ਉਸ ਤੋਂ ਬਾਅਦ ਕਰਦੇ ਹਾਂ ਗੱਲਬਾਤ ਫੇਸਬੁੱਕ ਦੀ ਜਿਹਨੂੰ ਮੈਂ ਸੈਟਿੰਗ ਕਰਾਂ ਭਾਈ ਉਸ ਤੋਂ ਬਾਅਦ ਫਿਰ ਆਪਾਂ ਤੁਹਾਡੇ ਨਾਲ ਜੁੜਦੇ ਹਾਂ ਬਹੁਤ ਮਿਹਰਬਾਨੀ ਆ ਸ਼ੁਕਰੀਆ ਲਓ ਫਿਰ ਇੱਕ ਪੁਰਾਣਾ ਗੀਤ ਹੈ ਵੀ ਇਹ ਕਲਾਕਾਰ ਵੀ ਸਾਡੇ ਵਿੱਚ ਨਹੀਂ ਆ ਲੇਕਿਨ ਉਸਦੀ ਜਿਹੜੀ ਇਹ ਆਵਾਜ਼ ਆ ਸੁਰਾਂ ਦੇ ਬਾਦਸ਼ਾਹ ਆਪਾਂ ਕਹਿ ਸਕਦੇ ਹਾਂ ਜੀ ਕਹਿੰਦੇ ਵੀ ਆ ਕਹਿ ਕੀ ਸਕਦੇ ਹਾਂ ਜੀ ਬਿਲਕੁਲ ਹੈਗੇ ਨੇ ਸੀਗੇ ਸੀ ਅਤੇ ਉਹਨਾਂ ਦੇ ਜਿਹੜੇ ਗੀਤ ਆ ਉਹ ਬਾ ਕਮਾਲ ਨੇ ਆ ਲਓ ਫਿਰ

ਜੀ ਦੋਸਤੋ ਤੇ ਲਓ ਫਿਰ ਫਰਮਾਇਸ਼ ਜਿਹੜੀ ਮੈਂ ਪਹਿਲਾਂ ਵੀ ਕਿਹਾ ਤੁਹਾਨੂੰ ਕਿ ਇਹ ਗੀਤ ਲਾ ਦਈਏ ਫਿਰ ਉਸ ਤੋਂ ਬਾਅਦ ਆਪਾਂ ਫੇਸਬੁੱਕ ਵੱਲ ਚੱਲਦੇ ਹਾਂ ਮਿਸ ਪੂਜਾ ਹੋਣਾ ਦੀ ਗੱਲ ਹੋਈ ਸੀ ਤੇ ਮਿਸ ਪੂਜਾ ਹੋਣਾ ਦਾ ਗੀਤ ਹੈ ਇਹਨਾਂ ਗੀਤਾਂ ਦੇ ਨਾਲ ਫਿਰ ਮੈਨੂੰ ਲੱਗਦਾ ਤੁਹਾਨੂੰ ਸਟੇਜ ਦੇ ਉੱਤੇ ਜਦੋਂ ਉਹ ਗੀਤ ਪਰਫੋਰਮ ਕਰਨਗੇ ਤਾਂ ਫਿਰ ਤੁਹਾਨੂੰ ਮਜ਼ਾ ਆਏਗਾ ਤੇ ਲਓ ਮਿਸ ਪੂਜਾ ਹੋਣਾ ਦਾ ਗੀਤ ਸੁਣ ਲੈਂਦੇ ਹਾਂ ਬਾਕੀ ਜਿਹੜੀਆਂ ਫਰਮਾਇਸ਼ਾਂ ਤੁਸੀਂ ਲਿਖਾਉਂਦੇ ਹੋ ਤੇ ਫਿਰ ਅਸੀਂ ਉਹਨਾਂ ਤੱਕ ਪਹੁੰਚਾ ਦਿੰਦੇ ਹਾਂ ਜੀ ਭਾਈ ਬਾਕੀ ਤੁਹਾਡਾ ਕੰਮ ਕਿ ਤੁਸੀਂ ਫਿਰ ਉੱਥੇ ਉਹਨਾਂ ਗੀਤਾਂ ਦੀ ਫਰਮਾਇਸ਼ ਖੁਦ ਵੀ ਕਰ ਸਕਦੇ ਹੋ ਤੇ ਲਓ ਚੱਲਦੇ ਹਾਂ ਫਿਰ ਇਸ ਗੀਤ ਵੱਲ ਫਿਰ ਉਸ ਤੋਂ ਬਾਅਦ ਫੇਸਬੁੱਕ 'ਤੇ ਵੀ ਚੱਲਦੇ ਹਾਂ ਆਲੋ ਜੀ

0: ਨੱਚਦਾ ਪੰਜਾਬ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਿਆ। ਇਹ ਪ੍ਰੋਗਰਾਮ ਹਰੇਕ ਮੰਗਲਵਾਰ ਨੂੰ 3:15 ਤੋਂ ਲੈ ਕੇ 4:45 ਤੱਕ ਹੋਵੇਗਾ, ਹਰੇਕ ਮੰਗਲਵਾਰ ਹੋਵੇਗਾ। ਤੇ ਸੁਣਦੇ ਰਹਿਣਾ ਮਿੱਤਰੋ, ਸਟੂਡੀਓ ਦਾ ਫੋਨ ਨੰਬਰ 815-8100। ਬਹੁਤ ਮਿਹਰਬਾਨੀ। ਨੱਚਦਾ ਪੰਜਾਬ 104.6 ਪਲੈਨਟ FM ਤੇ www.planetaudio.org/nachdapanjab।
1: ਜੀ ਦੋਸਤੋ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਜੀ ਤੁਹਾਡਾ ਸਭ ਦਾ। ਅਤੇ ਲਓ ਫਿਰ ਹੁਣ ਅਸੀਂ, ਮੈਂ ਸੋਚਦਾ ਕਿ ਫੇਸਬੁੱਕ ਦੇ ਉੱਤੇ ਵੀ ਲਾਈਵ ਹੋ ਕੇ ਤੁਹਾਡੇ ਨਾਲ ਗੱਲਬਾਤਾਂ ਕਰੀਏ। ਮਿੱਤਰ ਪਿਆਰੇ ਜੁੜ ਜਾਂਦੇ ਆ ਦੁਨੀਆ ਭਰ ਤੋਂ, ਦੂਰ ਦੁਰਾਡੇ ਤੋਂ ਵੀ ਜੁੜ ਜਾਂਦੇ ਆ ਫਿਰ ਇਸ ਮਾਧਿਅਮ ਦੇ ਰਾਹੀਂ। ਅਤੇ ਤੁਹਾਡਾ ਸਭ ਦਾ ਸਤਿਕਾਰ ਆ। ਇਹਨੂੰ ਮੈਂ ਘੜੇ 'ਚ ਕਰਦਿਆਂ ਪਹਿਲਾਂ, ਇਹ ਹਜੇ ਇੰਟਰਨੈਟ ਕਈ ਵੇਲੇ ਤੁਹਾਨੂੰ ਪਤਾ ਕਿ ਸਲੋ ਹੁੰਦਾ, ਤਾਂ ਫਿਰ ਉਸ ਵੇਲੇ। ਸਤਿ ਸ਼੍ਰੀ ਅਕਾਲ ਜੀ, ਇੱਕ ਵਾਰ ਫਿਰ ਨੱਚਦਾ ਪੰਜਾਬ ਪ੍ਰੋਗਰਾਮ 'ਤੇ ਮੈਂ ਫੇਸਬੁੱਕ ਦੇ ਉੱਤੇ ਵੀ ਲਾਈਵ ਹੋ ਗਿਆ ਜੀ। ਸੋ ਬਹੁਤ ਬਹੁਤ ਮਿਹਰਬਾਨੀ ਨਿਊਜ਼ੀਲੈਂਡ ਦੀ ਖੂਬਸੂਰਤ ਠੰਡੀ ਧਰਤੀ ਤੋਂ, ਜਿੱਥੇ ਕਿ ਕਾਫ਼ੀ ਠੰਡ ਨੇ ਜਿਹੜਾ ਕਹਿ ਰਿਹਾ ਉਹ ਦੋਸਤੋ ਕਾਫ਼ੀ ਕੀਤਾ ਹੋਇਆ ਇਸ ਵਾਰ ਨਿਊਜ਼ੀਲੈਂਡ ਦੇ ਵਿੱਚ। ਜੇ ਆਪਾਂ ਗੱਲ ਕਰੀਏ ਕੜਾਕੇ ਦੀ ਠੰਡ ਜਿਹੜੀ ਹੈ ਉਹ ਨਿਊਜ਼ੀਲੈਂਡ ਦੇ ਵਿੱਚ ਪੈ ਰਹੀ ਹੈ, ਬੱਦਲ ਜਿਹੜੇ ਨੇ ਬੜੇ ਸਾਫ਼ ਨੇ, ਸੋ ਇਸ ਕਰਕੇ ਜਿਹੜਾ ਕੋਹਰਾ ਆ ਉਹ ਵੀ ਤੁਹਾਨੂੰ ਦਿਖਿਆ ਹੋਏਗਾ ਸਾਰੀ ਜਗ੍ਹਾ। ਖਾਸ ਕਰਕੇ ਸਾਊਥ ਆਈਲੈਂਡ ਦੀ ਗੱਲ ਕਰੀਏ, ਸਾਊਥ ਆਈਲੈਂਡ ਦੇ ਵਿੱਚ ਕਾਫ਼ੀ ਮਾਈਨਸ ਜਿਹੜਾ ਜਿਹੜਾ ਤਾਪਮਾਨ ਆ ਉਹ ਚਲਾ ਗਿਆ, -8 ਤੱਕ ਵੀ ਜਿਹੜਾ ਤਾਪਮਾਨ ਆ ਉਹ ਵੀ ਰਿਕਾਰਡ ਜਿਹੜਾ ਕੀਤਾ ਗਿਆ। ਚਾਦਰ ਜਿਹੜੀ ਆ, ਚਿੱਟੀ ਚਾਦਰ ਜਿਹੜੀ ਆ ਉਹ ਵਿਛੀ ਹੋਈ ਆ ਖਾਸ ਕਰਕੇ ਨਿਊਜ਼ੀਲੈਂਡ ਦੇ ਵਿੱਚ। ਹੁਣ ਕਾਫ਼ੀ ਠੰਡ ਆ, ਅਗਰ ਤੁਸੀਂ ਨਿਊਜ਼ੀਲੈਂਡ ਆਉਣ ਬਾਰੇ ਸੋਚ ਰਹੇ ਹੋ, ਠੰਡ ਪਸੰਦ ਕਰਦੇ ਹੋ, ਬਰਫ਼ਬਾਰੀ ਪਸੰਦ ਕਰਦੇ ਹੋ, ਤਾਂ ਫਿਰ ਇਸ ਵੇਲੇ ਬਹੁਤ ਵਧੀਆ ਮੌਸਮ ਜਿਹੜਾ ਆ ਉਹ ਤੁਹਾਡੇ ਲਈ ਬਣਿਆ ਹੋਇਆ। ਜਿਹੜੇ ਨਹੀਂ ਠੰਡ ਖਾਂਦੇ ਭਾਈ ਬਰਦਾਸ਼ ਕਈ, ਫਿਰ 5 ਇਸ਼ਨਾਨਾਂ ਵੀ ਕਰ ਲੈਂਦੇ ਆ, ਪਾਣੀ ਕਹਿੰਦੇ ਗਿੱਲਾ ਆ ਬਹੁਤ ਠੰਡਾ ਆ, ਫਿਰ ਸੁੱਕੇ ਨਾਲੇ ਨਹਾ ਲੈਂਦੇ ਆ, ਪਾਣੀ ਸੁੱਕਾ ਜਿਹੜਾ ਆ ਉਹਦੇ ਨਾਲ ਕਈ ਵੇਲੇ ਨਹਾ ਲੈਂਦੇ ਆ। ਸੋ ਨਿਊਜ਼ੀਲੈਂਡ ਦੇ ਵਿੱਚ ਇਸ ਵਾਰ ਕਾਫ਼ੀ ਠੰਡ ਦੋਸਤੋ ਜਿਹੜੀ ਆ ਉਹ ਪੈ ਰਹੀ ਆ। ਸੋ ਮੈਂ ਨਾਲ ਨਾਲ ਥੋੜ੍ਹੀਆਂ ਤਸਵੀਰਾਂ ਵੀ ਤੁਹਾਨੂੰ ਦੱਸ ਦਿੰਦਾ, ਫਰੀਜ਼ਿੰਗ ਜਿਹੜੀ ਆ ਉਹ ਹੋ ਰਹੀ ਆ। ਬਲੈਕ ਆਈਸ ਜਿਹੜੀ ਆ ਖਾਸ ਕਰਕੇ ਸੜਕਾਂ ਦੇ ਉੱਤੇ ਅਗਰ ਤੁਸੀਂ ਜਾਂਦੇ ਹੋ ਤਾਂ, ਟਰੈਵਲ ਕਰਦੇ ਹੋ ਤਾਂ ਫਿਰ ਬਹੁਤ ਧਿਆਨ ਤੁਸੀਂ ਵਰਤਿਆ ਕਰੋ, ਕਿਉਂਕਿ ਜਿਹੜੀ ਆ ਜਿਹੜੀ ਕਾਰ ਆ ਤੁਹਾਡੀ ਸਾਡੀ ਜਿਹੜੀ ਗੱਡੀ ਆ ਉਹ ਦੋਸਤੋ ਸਲਿੱਪ ਹੋ ਸਕਦੀ ਆ। ਸੋ ਸੁੰਦਰ ਨਜ਼ਾਰੇ ਜਿਹੜੇ ਆ ਉਹ ਤੁਸੀਂ ਦੇਖ ਸਕਦੇ ਹੋ ਵੈਸੇ ਨਿਊਜ਼ੀਲੈਂਡ ਦੇ, ਪਰ ਜੇ ਤੁਸੀਂ ਗੱਡੀ ਵਗੈਰਾ ਚਲਾ ਕੇ ਇੱਧਰ ਉੱਧਰ ਜਾਂਦੇ ਹੋ, ਖਾਸ ਕਰਕੇ ਸਾਊਥ ਆਈਲੈਂਡ ਦੀ ਆਪਾਂ ਗੱਲ ਕਰੀਏ, ਤਾਂ ਫਿਰ ਉੱਥੇ ਕਾਫ਼ੀ ਜਿਹੜੀ ਬਲੈਕ ਆਈਸ ਜੀ ਹੈ ਦੋਸਤੋ ਉਹ ਜਿਹੜੀ ਹੈ ਉੱਥੇ ਕਾਰ ਜਿਹੜੀ ਆ ਉਹ ਸਲਿੱਪ ਹੋ ਸਕਦੀ ਹੈ। ਸੋ ਇਹ ਬੜਾ ਹੀ ਤੁਸੀਂ ਧਿਆਨ ਰੱਖਣਾ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ। ਸੋ ਕਾਫ਼ੀ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਦਾ ਪਿਆ ਨਿਊਜ਼ੀਲੈਂਡ ਦਾ ਬਰਫ਼ਬਾਰੀ ਦੇ ਨਾਲ। ਅਤੇ ਦੋਸਤੋ ਇੱਕ ਹੋਰ ਆਪਾਂ ਗੱਲ ਜ਼ਰੂਰ ਕਰ ਲਈਏ ਤੁਹਾਡੇ ਨਾਲ, ਬਹੁਤ ਹੀ ਦੁਖਦਾਈ ਘਟਨਾ ਜਿਹੜੀ ਹੈ ਐਡਲੇਡ ਸਾਡੇ ਗੁਆਂਢੀ ਮੁਲਕ ਆਸਟ੍ਰੇਲੀਆ, ਉੱਥੇ ਦੋਸਤੋ ਇੱਕ ਭਿਆਨਕ ਅੱਗ ਜਿਹੜੀ ਹੈ ਗੁਰਦੁਆਰਾ ਸਾਹਿਬ ਦੇ ਉੱਤੇ ਲੱਗੀ ਹੈ। ਸੋ ਜਾਣੀ ਕਿ ਜੇ ਕਹਿ ਸਕੀਏ ਵੀ ਕਾਫ਼ੀ ਕੁਛ ਜਿਹੜਾ ਆ ਉਹ ਸੜ ਕੇ ਜਿਹੜਾ ਉਹ ਸਵਾਹ ਹੋ ਗਿਆ। ਅਤੇ ਗੁਰੂ ਗ੍ਰੰਥ ਸਾਹਿਬ ਦੇ 4 ਸਰੂਪ ਸਨ, ਉਹ ਵੀ ਕਹਿੰਦੇ ਨੇ ਅਗਨ ਭੇਂਟ ਜਿਹੜੇ ਨੇ ਉਹ ਹੋ ਗਏ ਨੇ। ਸੋ ਇਹ ਜਿਹੜੀਆਂ ਖਬਰਾਂ ਉੱਥੋਂ ਜਿਹੜੀਆਂ ਸਾਨੂੰ ਮਿਲੀਆਂ ਕਿ ਜਿਹੜੇ ਉੱਥੇ ਸੇਵਾਦਾਰ ਸਨ ਉਹ ਜਿਹੜੇ ਚਾਹੁੰਦੇ ਸਨ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਆ ਉਹਨਾਂ ਨੂੰ ਬਾਹਰ ਲਿਆਂਦਾ ਜਾਵੇ, ਪਰ ਲੇਕਿਨ ਜਿਹੜੇ ਫਾਇਰ ਫਾਈਟਰ ਨੇ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਕਾਫ਼ੀ ਖਤਰਾ ਹੈ, ਕਿਉਂਕਿ ਉਹ ਛੱਤ ਜਿੱਥੇ ਅੱਗ ਲੱਗੀ ਹੋਈ ਸੀ ਉਹ ਕਹਿੰਦੇ ਕਾਫ਼ੀ ਅੱਗ ਸੀਗੀ ਅਤੇ ਉਹ ਕਦੇ ਵੀ ਡਿੱਗ ਸਕਦੀ ਹੈ। ਸੋ ਉਹਨਾਂ ਨੇ ਸੇਫਟੀ ਦੇ ਰੀਜ਼ਨ ਕਰਕੇ ਫਿਰ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ। ਮੈਂ ਥੋੜ੍ਹੀ ਜਿਹੀ ਇਹਦੀ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇਸ ਨੱਚਦਾ ਪੰਜਾਬ ਪ੍ਰੋਗਰਾਮ ਤੋਂ।
2: Free meals to those in need. Live to Bianca Wiley, who's at the scene. Return there. Hot spots, because as you is it signal?
1: ਮੈਨੂੰ ਲੱਗਦਾ ਇੰਟਰਨੈਟ ਦਾ ਥੋੜ੍ਹਾ ਜਿਹਾ ਇਸ਼ੂ ਲੱਗਦਾ ਮੈਨੂੰ। ਤੁਸੀਂ ਦੇਖ ਸਕਦੇ ਹੋ ਵੀਡੀਓ ਜਿਹੜੀਆਂ ਕੰਪਲੀਟ ਵੀ ਕੀਤੀ ਗਈ ਉੱਥੇ, ਇਹ ਜਿਹੜੀ ਵੀਡੀਓ ਜਿਹੜੀਆਂ ਨੇ ਉਹ ਚਲਾਈਆਂ ਗਈਆਂ ਵੱਖ ਵੱਖ ਜਿਹੜੇ ਚੈਨਲ ਨੇ ਉਹਨਾਂ ਨੇ ਕਵਰੇਜ ਕੀਤੀ ਹੈ।
2: They also give meals to the there's also so come past been quite on but Jane will attend this morning determined.
1: ਜੀ ਮਾਫੀ ਚਾਹਨਾ ਕਿਉਂਕਿ ਮੈਨੂੰ ਲੱਗਦਾ ਕਿ ਜਿਹੜਾ ਜਿਹੜਾ ਕੁਛ ਇੰਟਰਨੈਟ ਕਰਕੇ ਵਜ੍ਹਾ ਕਰਕੇ ਇਹ ਜਿਹੜੀ ਕਵਰੇਜ ਹੈ ਉਹ ਤੁਹਾਡੇ ਤੱਕ ਕਿਸੇ ਵਜ੍ਹਾ ਕਰਕੇ ਨਹੀਂ ਪਹੁੰਚ ਸਕੀ ਮਾਫੀ ਚਾਹਨਾ ਇਹਦੇ ਲਈ ਪਰ ਹਾਂਜੀ ਉਹ ਕਾਫੀ ਜਿਹੜੇ ਉੱਥੇ ਦੇ ਮੀਡੀਆ ਨੇ ਉਹ ਜਿਹੜਾ ਸਥਾਨਕ ਮੀਡੀਆ ਵੀ ਹੈ ਪੰਜਾਬੀ ਸਾਡਾ ਮੀਡੀਆ ਉਹਨਾਂ ਨੇ ਕਾਫੀ ਕਵਰੇਜ ਕੀਤੀ ਤੇ ਸਾਰਾ ਜਾਇਜ਼ਾ ਲਿਆ ਪਰ ਲੇਕਿਨ ਹਜੇ ਜਾਂਚ ਦਾ ਵਿਸ਼ਾ ਹੈ ਕਿ ਅੱਗ ਕਿਵੇਂ ਲੱਗੀ ਕਿਉਂ ਨਹੀਂ ਇਹ ਅੱਗ ਜਿਹੜੀ ਹੈ ਇਕਦਮ ਹੀ ਫੈਲ ਗਈ ਸੋ ਇਸ ਕਰਕੇ ਹਜੇ ਜਾਂਚ ਜਿਹੜੀ ਹੈ ਉਹ ਚੱਲ ਰਹੀ ਹੈ ਪਰ ਲੇਕਿਨ ਉੱਥੇ ਜਿਹੜੇ ਲੋਕ ਨੇ ਸਿੱਖ ਭਾਈਚਾਰਾ ਜਿਹੜਾ ਆ ਕਾਫੀ ਸੋਗ ਦੇ ਵਿੱਚ ਆ ਕਿ ਇਹ ਇੰਨੀ ਅੱਗ ਜਿਹੜੀ ਹੈ ਕਿਵੇਂ ਅਤੇ ਕਿਵੇਂ ਇਹ ਭਿਆਨਕ ਰੂਪ ਜਿਹੜਾ ਉਹ ਲੈ ਗਈ ਖੈਰ ਅਰਦਾਸ ਕਰਦੇ ਹਾਂ ਜੀ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਅਤੇ ਉੱਥੇ ਫਿਰ ਜਿਹੜੀਆਂ ਅਪਡੇਟਸ ਨੇ ਉਹ ਤੁਹਾਡੇ ਨਾਲ ਅਸੀਂ ਸਾਂਝੀਆਂ ਜ਼ਰੂਰ ਕਰਦੇ ਚੱਲਾਂਗੇ ਪਰ ਲੇਕਿਨ ਇਹ ਇਹਦਾ ਵਿਸ਼ਾ ਜਾਂਚ ਦਾ ਵਿਸ਼ਾ ਹੈ ਕਿ ਇਹ ਜਿਹੜੀ ਅੱਗ ਆ ਉੱਥੇ ਕਿਵੇਂ ਲੱਗੀ ਸੋ ਫਾਇਰ ਫਾਈਟਰ ਘੁੱਟ ਘੁੱਟ ਕਹਿੰਦੇ ਨੇ ਕਿ 60 ਤੋਂ ਵੱਧ ਜਿਹੜੇ ਫਾਇਰ ਫਾਈਟਰ ਸਨ ਉਹ ਉੱਥੇ ਪਹੁੰਚੇ ਹੋਏ ਸਨ ਕਿ ਇਸ ਅੱਗ ਨੂੰ ਬੁਝਾਉਣ ਦੇ ਲਈ ਸੋ ਜੀ ਬੜੀ ਹੀ ਭਿਆਨਕ ਜਿਹੜਾ ਮੰਜ਼ਰ ਹੈ ਉਹ ਦੇਖਣ ਨੂੰ ਮਿਲਿਆ ਕਿ ਇਹ ਜਿਹੜੀ ਅੱਗ ਕਿਵੇਂ ਲੱਗੀ ਮੈਂ ਇੱਕ ਵਾਰ ਫਿਰ ਟਰਾਈ ਕਰਦਾ ਚਲਾਉਣ ਦੀ ਜੇ ਚੱਲ ਗਏ ਤਾਂ

ਇਹ ਵੀਡੀਓ ਜਿਹੜੀ ਆ ਇੱਕ ਹੋਰ ਜਿਹੜੀ ਆ ਧਰਮਿੰਦਰ ਪ੍ਰਧਾਨ ਹੋਣਾ ਦੀ ਇਹ ਘੁੰਮ ਰਹੀ ਆ ਕਿ ਕਾਫੀ ਉਸਦੇ ਵੱਲੋਂ ਬਿਆਨ ਜਿਹੜੇ ਨੇ ਉਹ ਆਏ ਨੇ ਕਿ ਭਾਈ ਕਿ ਮੈਂ ਇਸ ਤਰ੍ਹਾਂ ਜਿਹੜੀਆਂ ਹੋਰ ਖੁਲਾਸੇ ਜਿਹੜੇ ਆ ਉਹ ਜ਼ਰੂਰ ਕਰਾਂਗਾ ਸੋ ਖੈਰ